ਦੁਨੀਆ ਦੀ ਲਾਈਨ ਲੰਬੀ ਜਿਵੇਂ ਕੋਈ ਰੈਲੀ ਆ ਜਾਣਦਾ ਪੰਜਾਬ ਸਾਰਾ ਜਾਣਦਾ ਦਿੱਲੀ ਆ ਜੀਦੇ ਤੇ ਮਰਦੀ ਤੂੰ ਉਹੀ ਮੈਂ ਲੈ ਲਈ ਆ ਗੱਡੀ ਵੱਡੀ ਚਲਾ ਕੇ